0: ਕਰਾਉਂਦਾ ਹੁੰਦੋ ਹਾਂ ਹਨ ਰਹੇ ਤੋਂ ਸੂਰ ਤਾਂ ਡਾਕਟਰ ਸਾਹਿਬ ਕੇ ਉਬਰੂ ਦੇਖਾਰੇ ਵਣੋ ਤੋਂ ਵਧੇਕ ਬਿਹਤਰ ਆਹੇ ਤਾਂ ਜਾ ਇਹ ਜਿਹੇ ਪੇਰ ਸੜਨ ਥਾ ਇਹ ਸਭ ਖਤਮ ਥੀਂਦਾ ਇਨਸ਼ਾਅੱਲਾ ਇਲਾਜ ਜੇ ਕਦੇ ਲਾਗੀ ਤੋਂ ਕਰਾਈਂਦੋ ਠੀਕ ਥੀ ਵੰਦੋ ਅੱਲਾ ਜੇ ਹੁਕਮ ਸਾਂ ਇਲਾਜ ਡਾਕਟਰ ਕੰਦੋ ਸ਼ਿਫਾ ਦੇਣ ਵਾਲੀ ਜ਼ਾਤ ਅੱਲਾ ਸਾਂ ਜੀ ਵਧੇਕ ਐਫਐਮ ਦੋ ਡਾਕਟਰ ਸਾਹਿਬ ਆਂ ਕੇ ਬੁਧਾਈਂਦੋ ਜੀ ਸਰ
1: ਜੀ ਸੇ ਬਿਲਕੁਲ ਲਿਵਰ ਪ੍ਰੋਬਲਮ ਹੈ ਮੈਦੇ ਜੇ ਪ੍ਰੋਬਲਮ ਜੇ ਕਰੇ ਇਹ ਮਸਾਇਲ ਥੀਂਦਾ ਹੈ ਨਾ ਹੱਥ ਪੈਰ ਸੜਨ ਜਾ ਵਾਰੇ ਸਭੀ त एक त सौंफ ए जीरो अधु चमची रात जो पानी में पिसाए रखन सुबह जो नेरा ने उनके काढ़े छाणे वो पानी पियन इंशाल्लाह ताला उन सा काफ़ी अफाको अची वो हथन पैर सड़न के हवाले से भी हूँ भी तबियत में लेकिन मुकम्मल छदी गाढ़ो इस्तेमाल बिल्कुल घट कर चावर बंद कर काफ़ी अफाक
0: मेडिकल कॉलेज डॉक्टर मंजूर डॉक्टर साहब खमीस जुमे छंछर आचर सूमर से सुबह 10 से शाम 5 बजे तक मरीज सूमर